ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਜਸਪਾਲ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਇੱਕ ਵਾਰਤਾ ਤੇ ਇਸ ਤੋਂ ਇਲਾਵਾ ਇੱਕ ਆਵਾਜ਼ ਵਿੱਚ ਅਸੀਂ ਅੱਜ ਜਗਤ ਸਿੰਘ ਜੱਗਾ ਦੇ ਗਾਏ ਗੀਤ ਵੀ ਸੁਣਾਂਗੇ। ਕਹਿੰਦੇ ਨੇ ਕਿ ਇੱਕ ਸਿਹਤਮੰਦ ਸਰੀਰ ਵਿੱਚ ਇੱਕ ਸਿਹਤਮੰਦ ਦਿਮਾਗ ਦਾ ਵਾਸ ਹੁੰਦਾ ਏ, ਲੇਕਿਨ ਅੱਜਕੱਲ ਦੀ ਦੌੜ ਭੱਜ ਵਾਲੀ ਜ਼ਿੰਦਗੀ ਵਿੱਚ ਆਪਣੇ ਆਪ ਨੂੰ ਫਿੱਟ ਤੇ ਤੰਦਰੁਸਤ ਰੱਖਣਾ ਬਹੁਤ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ। ਸਰੀਰ ਨੂੰ ਤੰਦਰੁਸਤ ਰੱਖਣ ਲਈ ਰੋਜ਼ਾਨਾ ਕਸਰਤ ਕਰਨਾ ਬਹੁਤ ਜ਼ਰੂਰੀ ਹੈ। ਕਸਰਤ ਨਾਲ ਦਿਲ ਮਜ਼ਬੂਤ ਹੁੰਦਾ ਹੈ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਕੰਟਰੋਲ ਵਿੱਚ ਰਹਿੰਦੀ ਹੈ। ਕਸਰਤ ਭਾਰ ਅਤੇ ਤਣਾਅ ਘਟਾ ਕੇ ਮਾਨਸਿਕ ਸਿਹਤ ਵਿੱਚ ਵੀ ਸੁਧਾਰ ਕਰਦੀ ਹੈ। ਰੋਜ਼ਾਨਾ ਕਸਰਤ ਕਰਨ ਨਾਲ ਸਾਡੀ ਇਮਿਊਨਿਟੀ ਵੀ ਵੱਧਦੀ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਸਾਡਾ ਬਚਾਅ ਹੁੰਦਾ ਹੈ। ਜਿਹੜੇ ਲੋਕ ਰੋਜ਼ਾਨਾ ਕਸਰਤ ਕਰਦੇ ਨੇ ਉਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੇ ਰਹਿੰਦੇ ਨੇ ਅਤੇ ਉਹਨਾਂ ਦਾ ਸਾਰਾ ਦਿਨ ਵੀ ਊਰਜਾ ਭਰਿਆ ਲੰਘਦਾ ਹੈ। ਕਸਰਤ ਨਾਲ ਸਾਡੇ ਸਰੀਰ ਨੂੰ ਤੇ ਲਾਹਾ ਮਿਲਦਾ ਹੀ ਹੈ, ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਵੀ ਬਹੁਤ ਆਸਾਨ ਬਣ ਜਾਂਦੀ ਹੈ, ਕਿਉਂਕਿ ਕਸਰਤ ਨਾਲ ਸਾਡਾ ਸਰੀਰ ਚੁਸਤ ਰਹਿੰਦਾ ਹੈ, ਸਾਡਾ ਮੂਡ ਠੀਕ ਰਹਿੰਦਾ ਹੈ ਅਤੇ ਸਾਡੀ ਸੋਚ ਵੀ ਪੋਜ਼ਿਟਿਵ ਰਹਿੰਦੀ ਹੈ। ਅਕਸਰ ਲੋਕ ਸੋਚਦੇ ਨੇ ਕਿ ਰੋਜ਼ਾਨਾ ਕਸਰਤ ਕਰਨਾ ਸਿਰਫ ਵਜ਼ਨ ਘਟਾਉਣ ਜਾਂ ਫਿੱਟ ਰਹਿਣ ਲਈ ਜ਼ਰੂਰੀ ਹੈ, ਬਲਕਿ ਕਸਰਤ ਸਾਡੀ ਮਾਨਸਿਕ ਸਿਹਤ ਲਈ ਵੀ ਓਨੀ ਹੀ ਜ਼ਰੂਰੀ ਹੈ। ਅੱਜਕੱਲ੍ਹ ਹਰ ਉਮਰ ਵਿੱਚ ਤਣਾਅ ਵੱਧਦਾ ਜਾ ਰਿਹਾ ਹੈ, ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਵੀ ਵੱਧ ਰਹੀਆਂ ਨੇ ਤੇ ਅਜੋਕੇ ਸਮੇਂ ਵਿੱਚ ਕਸਰਤ ਨੂੰ ਤਰਜੀਹ ਦੇਣਾ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਜੇਕਰ ਅਸੀਂ ਖੁਦ ਤੰਦਰੁਸਤ ਤੇ ਫਿੱਟ ਹੋਵਾਂਗੇ ਤਾਂ ਹੀ ਅਸੀਂ ਦੂਸਰਿਆਂ ਨੂੰ ਵੀ ਤੰਦਰੁਸਤ ਰਹਿਣ ਲਈ ਪ੍ਰੇਰਿਤ ਕਰ ਸਕਦੇ ਹਾਂ। ਤੇ ਆਓ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜਗਤ ਸਿੰਘ ਜੱਗਾ ਦੇ ਗਾਏ ਇਸ ਗੀਤ ਦੇ ਨਾਲ। ਘੁੰਡ ਕੱਢ ਲੈ ਪਤਲੀਏ ਨਾਰੇ, ਸਹੁਰਿਆਂ ਦਾ ਪਿੰਡ ਆ ਗਿਆ।

0: ਇਹ ਗੀਤ ਤੁਸੀਂ ਜਗਤ ਸਿੰਘ ਜੱਗਾ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਹੁਣ ਪੇਸ਼ ਹੈ ਵਾਰਤਾ ਸੋਸ਼ਲ ਮੀਡੀਆ ਅਤੇ ਸਮਾਜ ਤੇ ਵਾਰਤਾਕਾਰ ਨੇ ਅਜੇ ਭਾਟੀਆ।
1: ਤਕਨੀਕ ਆਪਣੇ ਆਪ 'ਚ ਨਾ ਤਾਂ ਚੰਗੀ ਹੁੰਦੀ ਹੈ ਤੇ ਨਾ ਹੀ ਮਾੜੀ। ਇਸ ਦਾ ਅਸਰ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਇਸ ਨੂੰ ਕਿਸ ਸੋਚ, ਕਿਸ ਮਕਸਦ ਅਤੇ ਕਿਸ ਜ਼ਿੰਮੇਵਾਰੀ ਨਾਲ ਇਸਤੇਮਾਲ ਕਰਦੇ ਹਾਂ। ਮਹਾਤਮਾ ਗਾਂਧੀ ਜੀ ਨੇ ਬਹੁਤ ਸੁੰਦਰ ਗੱਲ ਕਹੀ ਸੀ, ਤੁਸੀਂ ਖੁਦ ਉਹ ਬਦਲਾਅ ਬਣੋ ਜੋ ਤੁਸੀਂ ਦੁਨੀਆ ਵਿੱਚ ਦੇਖਣਾ ਚਾਹੁੰਦੇ ਹੋ। ਮਾਨਵ ਸਭਿਅਤਾ ਦੇ ਇਤਿਹਾਸ 'ਚ ਕਈ ਐਸੇ ਅਵਿਸ਼ਕਾਰ ਹੋਏ ਹਨ ਜਿਨ੍ਹਾਂ ਨੇ ਸਮਾਜ ਦੀ ਦਿਸ਼ਾ ਅਤੇ ਦਸ਼ਾ ਦੋਨਾਂ ਨੂੰ ਬਦਲ ਕੇ ਰੱਖ ਦਿੱਤਾ। ਪਹੀਏ ਦਾ ਅਵਿਸ਼ਕਾਰ, ਛਪਾਈ ਕਲਾ, ਬਿਜਲੀ, ਟੈਲੀਫੋਨ ਅਤੇ ਇੰਟਰਨੈਟ ਇਸ ਦੇ ਵੱਡੇ ਉਦਾਹਰਣ ਹਨ। 21ਵੀਂ ਸਦੀ ਵਿੱਚ ਜੇ ਕਿਸੇ ਮਾਧਿਅਮ ਨੇ ਸਭ ਤੋਂ ਵੱਡਾ ਸਮਾਜਿਕ, ਆਰਥਿਕ ਤੇ ਸੰਸਕ੍ਰਿਤਿਕ ਬਦਲਾਵ ਲਿਆਂਦਾ ਹੈ ਤਾਂ ਉਹ ਸੋਸ਼ਲ ਮੀਡੀਆ ਹੈ। ਅੱਜ ਅਸੀਂ ਐਸੇ ਡਿਜੀਟਲ ਦੌਰ ਵਿੱਚ ਜੀ ਰਹੇ ਹਾਂ ਜਿੱਥੇ ਜਾਣਕਾਰੀ ਕੁਛ ਹੀ ਸੈਕਿੰਡਾਂ ਵਿੱਚ ਦੁਨੀਆ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚ ਜਾਂਦੀ ਹੈ। ਇੱਕ ਛੋਟਾ ਜਿਹਾ ਸੰਦੇਸ਼, ਇੱਕ ਤਸਵੀਰ ਜਾਂ ਕੁਛ ਸੈਕਿੰਡਾਂ ਦਾ ਵੀਡੀਓ ਲੱਖਾਂ ਲੋਕਾਂ ਤੱਕ ਬਹੁਤ ਜਲਦੀ ਪਹੁੰਚ ਜਾਂਦਾ ਹੈ। ਇਹ ਤਾਕਤ ਜਿੱਥੇ ਸਮਾਜ ਨੂੰ ਜੋੜਨ, ਜਾਗਰੂਕਤਾ ਫੈਲਾਉਣ ਅਤੇ ਬਦਲਾਵ ਲਿਆਉਣ ਦਾ ਮੌਕਾ ਦਿੰਦੀ ਹੈ, ਉੱਥੇ ਝੂਠੀ ਖਬਰਾਂ, ਨਫ਼ਰਤ ਅਫਵਾਹਾਂ ਅਤੇ ਸਮਾਜਿਕ ਤਣਾਅ ਦਾ ਕਾਰਨ ਵੀ ਬਣ ਸਕਦੀ ਹੈ। ਸੋਸ਼ਲ ਮੀਡੀਆ ਸਿਰਫ ਇੱਕ ਤਕਨੀਕੀ ਪਲੇਟਫਾਰਮ ਨਹੀਂ, ਬਲਕਿ ਅੱਜ ਦੇ ਸਮੇਂ ਦੀ ਐਸੀ ਸਮਾਜਿਕ ਤਾਕਤ ਬਣ ਚੁੱਕਿਆ ਹੈ ਜੋ ਸਾਡੀ ਸੋਚ, ਵਿਵਹਾਰ, ਸੰਸਕ੍ਰਿਤੀ, ਰਾਜਨੀਤੀ, ਅਰਥਵਿਵਸਥਾ ਅਤੇ ਪਰਿਵਾਰਿਕ ਜੀਵਨ ਨੂੰ ਗਹਿਰਾਈ ਨਾਲ ਪ੍ਰਭਾਵਿਤ ਕਰ ਰਹੀ ਹੈ। ਭਾਰਤ ਦੁਨੀਆ ਦੇ ਸਭ ਤੋਂ ਵੱਡੇ ਡਿਜੀਟਲ ਦੇਸ਼ਾਂ ਵਿੱਚ ਸ਼ਾਮਿਲ ਹੈ। ਸਸਤੇ ਇੰਟਰਨੈਟ, ਸਮਾਰਟਫੋਨ ਦੀ ਆਸਾਨ ਉਪਲਬਧਤਾ ਅਤੇ ਡਿਜੀਟਲ ਇੰਡੀਆ ਵਰਗੀਆਂ ਪਹਿਲਕਦਮੀਆਂ ਨੇ ਕਰੋੜਾਂ ਲੋਕਾਂ ਨੂੰ ਆਨਲਾਈਨ ਦੁਨੀਆ ਦੇ ਨਾਲ ਜੋੜ ਦਿੱਤਾ ਹੈ। ਪਿੰਡਾਂ ਤੱਕ ਇੰਟਰਨੈਟ ਪਹੁੰਚਣ ਨਾਲ ਗਿਆਨ, ਜਾਣਕਾਰੀ ਅਤੇ ਅਵਸਰ ਹਰ ਵਿਅਕਤੀ ਤੱਕ ਪਹੁੰਚ ਰਹੇ ਹਨ। ਅੱਜ ਵਿਦਿਆਰਥੀ ਪੜ੍ਹਾਈ ਵਾਸਤੇ, ਡਾਕਟਰ ਸਵਾਸਥਯ ਜਾਗਰੂਕਤਾ ਫੈਲਾਉਣ ਵਾਸਤੇ, ਵਪਾਰੀ ਕਾਰੋਬਾਰ ਵਾਸਤੇ, ਕਲਾਕਾਰ ਆਪਣੀ ਪ੍ਰਤਿਭਾ ਦਿਖਾਉਣ ਵਾਸਤੇ, ਸਮਾਜ ਸੇਵੀ ਲੋਕ ਭਲਾਈ ਦੇ ਕੰਮਾਂ ਵਾਸਤੇ ਅਤੇ ਸਰਕਾਰ ਨਾਗਰਿਕਾਂ ਤੱਕ ਆਪਣੀ ਯੋਜਨਾਵਾਂ ਪਹੁੰਚਾਉਣ ਵਾਸਤੇ ਸਭ ਸੋਸ਼ਲ ਮੀਡੀਆ ਦਾ ਸਫਲ ਉਪਯੋਗ ਕਰ ਰਹੇ ਹਨ। ਇਸ ਤਰ੍ਹਾਂ ਸੋਸ਼ਲ ਮੀਡੀਆ ਸਿਰਫ ਸੰਚਾਰ ਦਾ ਸਾਧਨ ਨਹੀਂ ਰਿਹਾ, ਬਲਕਿ ਆਧੁਨਿਕ ਸਮਾਜ ਦੀ ਨਵੀਂ ਕਾਰਜਸ਼ੈਲੀ ਵੀ ਬਣ ਗਿਆ ਹੈ। ਜੇ ਸਕਾਰਾਤਮਕ ਨਜ਼ਰੀਏ ਨਾਲ ਦੇਖੀਏ ਤਾਂ ਸੋਸ਼ਲ ਮੀਡੀਆ ਨੇ ਸਮਾਜ ਸੇਵਾ ਨੂੰ ਨਵੀਂ ਤਾਕਤ ਦਿੱਤੀ ਹੈ। ਗਰੀਬਾਂ ਦੀ ਮਦਦ, ਰਕਤਦਾਨ, ਪ੍ਰਾਕਿਰਤਿਕ ਆਪਦਾ ਰਾਹਤ, ਪਰਿਆਵਰਣ ਸੰਰਕਸ਼ਣ, ਮਹਿਲਾ ਸੁਰੱਖਿਆ, ਸਿੱਖਿਆ, ਸਵੱਛਤਾ ਅਤੇ ਸਵਾਸਥਯ ਜਾਗਰੂਕਤਾ ਵਰਗੇ ਅਭਿਆਨ ਸੋਸ਼ਲ ਮੀਡੀਆ ਦੀ ਬਦੌਲਤ ਲੱਖਾਂ ਲੋਕਾਂ ਤੱਕ ਪਹੁੰਚੇ ਹਨ। ਕੋਵਿਡ-19 ਮਹਾਂਮਾਰੀ ਇਸ ਦਾ ਸਭ ਤੋਂ ਵੱਡਾ ਉਦਾਹਰਣ ਹੈ। ਜਦੋਂ ਪੂਰਾ ਦੇਸ਼ ਮੁਸ਼ਕਿਲ ਦੌਰ ਵਿੱਚ ਸੀ, ਉਦੋਂ ਸੋਸ਼ਲ ਮੀਡੀਆ ਰਾਹੀਂ ਆਕਸੀਜਨ, ਦਵਾਈਆਂ, ਹਸਪਤਾਲਾਂ, ਭੋਜਨ ਅਤੇ ਸਵੈਮ ਸੇਵਕਾਂ ਦੀ ਜਾਣਕਾਰੀ ਬਹੁਤ ਤੇਜ਼ੀ ਨਾਲ ਲੋਕਾਂ ਤੱਕ ਪਹੁੰਚੀ। ਅਨੇਕ ਪਰਿਵਾਰਾਂ ਨੂੰ ਸਮੇਂ 'ਤੇ ਮਦਦ ਮਿਲੀ ਅਤੇ ਕਈ ਜ਼ਿੰਦਗੀਆਂ ਬਚਾਈਆਂ ਜਾ ਸਕੀਆਂ। ਪਹਿਲਾਂ ਗਿਆਨ

0: ਸਿਰਫ ਕਿਤਾਬਾਂ ਅਤੇ ਪੁਸਤਕਾਲਿਆਂ ਤੱਕ ਸੀਮਿਤ ਹੁੰਦਾ ਸੀ, ਪਰ ਅੱਜ ਦੁਨੀਆ ਦੇ ਨਾਮੀ ਵਿਸ਼ਵ ਵਿਦਿਆਲਿਆਂ ਦੇ ਲੈਕਚਰਰ ਰਿਸਰਚ ਟ੍ਰੇਨਿੰਗ ਪ੍ਰੋਗਰਾਮ ਉਪਲਬਧ ਹਨ। ਸੋਸ਼ਲ ਮੀਡੀਆ ਨੇ ਸਿੱਖਿਆ ਨੂੰ ਹੋਰ ਲੋਕਤਾਂਤਰਿਕ ਬਣਾ ਦਿੱਤਾ ਹੈ। ਆਰਥਿਕ ਤੌਰ 'ਤੇ ਕਮਜ਼ੋਰ ਵਿਦਿਆਰਥੀ ਵੀ ਅੱਛੀ ਗੁਣਵੱਤਾ ਵਾਲੀ ਪੜ੍ਹਾਈ ਦੀ ਸਮੱਗਰੀ ਹਾਸਿਲ ਕਰ ਸਕਦੇ ਹਨ। ਆਨਲਾਈਨ ਸਟੱਡੀ ਗਰੁੱਪ, ਵੈਬੀਨਾਰ ਅਤੇ ਡਿਜੀਟਲ ਲਾਇਬ੍ਰੇਰੀ ਨੇ ਸਿੱਖਿਆ ਨੂੰ ਦਿਸ਼ਾ ਦੇ ਰਹੇ ਹਨ। ਜੇ ਵਿਦਿਆਰਥੀ ਸੋਸ਼ਲ ਮੀਡੀਆ ਦਾ ਸਹੀ ਮਕਸਦ ਨਾਲ ਇਸਤੇਮਾਲ ਕਰਨ, ਤਾਂ ਇਹ ਉਹਨਾਂ ਦੇ ਵਿਅਕਤਿਤਵ ਵਿਕਾਸ ਅਤੇ ਭਵਿੱਖ ਨਿਰਮਾਣ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਬਣ ਸਕਦਾ ਹੈ। ਅੱਜ ਹਜ਼ਾਰਾਂ ਨੌਜਵਾਨ ਸੋਸ਼ਲ ਮੀਡੀਆ ਦੀ ਮਦਦ ਨਾਲ ਆਤਮ ਨਿਰਭਰ ਬਣ ਰਹੇ ਹਨ। ਡਿਜੀਟਲ ਮਾਰਕੀਟਿੰਗ, ਕੰਟੈਂਟ ਕ੍ਰੀਏਸ਼ਨ, ਆਨਲਾਈਨ ਟੀਚਿੰਗ, ਫ੍ਰੀਲਾਂਸਿੰਗ, ਬਲੌਗਿੰਗ, ਵੀਡੀਓ ਕ੍ਰੀਏਸ਼ਨ ਅਤੇ ਈ ਕਾਮਰਸ ਨੇ ਰੋਜ਼ਗਾਰ ਦੇ ਅਨੇਕ ਨਵੇਂ ਦਰਵਾਜ਼ੇ ਖੋਲ੍ਹ ਦਿੱਤੇ ਹਨ। ਘਰ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਆਪਣੇ ਹੱਥਾਂ ਨਾਲ ਬਣੇ ਉਤਪਾਦ ਸੋਸ਼ਲ ਮੀਡੀਆ ਰਾਹੀਂ ਦੇਸ਼ ਵਿਸ਼ੇ ਤੱਕ ਵੇਚ ਰਹੀਆਂ ਹਨ। ਛੋਟੇ ਵਪਾਰੀ ਬਿਨਾਂ ਵੱਡੇ ਨਿਵੇਸ਼ ਦੇ ਲੱਖਾਂ ਗ੍ਰਾਹਕਾਂ ਤੱਕ ਆਪਣੀ ਪਹੁੰਚ ਬਣਾ ਰਹੇ ਹਨ। ਇਸ ਤਰ੍ਹਾਂ ਸੋਸ਼ਲ ਮੀਡੀਆ ਨੇ ਡਿਜੀਟਲ ਇਕਾਨਮੀ ਨੂੰ ਨਵੀਂ ਰਫ਼ਤਾਰ ਅਤੇ ਨਵਾਂ ਸਰੂਪ ਦਿੱਤਾ ਹੈ। ਜੇ ਸਹੀ ਸੋਚ, ਮਿਹਨਤ ਅਤੇ ਇਮਾਨਦਾਰੀ ਨਾਲ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ ਜਾਵੇ, ਤਾਂ ਇਹ ਸਿਰਫ ਮਨੋਰੰਜਨ ਦਾ ਸਾਧਨ ਨਹੀਂ, ਬਲਕਿ ਰੋਜ਼ਗਾਰ, ਆਤਮ ਨਿਰਭਰਤਾ ਅਤੇ ਆਰਥਿਕ ਤਰੱਕੀ ਦਾ ਮਜ਼ਬੂਤ ਮਾਧਿਅਮ ਬਣ ਸਕਦਾ ਹੈ। ਸੋਸ਼ਲ ਮੀਡੀਆ ਨੇ ਲੋਕਤੰਤਰ ਨੂੰ ਹੋਰ ਵੀ ਭਾਗੀਦਾਰੀ ਵਾਲਾ ਬਣਾ ਦਿੱਤਾ ਹੈ। ਅੱਜ ਆਮ ਨਾਗਰਿਕ ਆਪਣੀ ਸਮੱਸਿਆ, ਸੁਝਾਵ ਅਤੇ ਸ਼ਿਕਾਇਤ ਸਿੱਧੇ ਪ੍ਰਸ਼ਾਸਨ ਤੱਕ ਪਹੁੰਚਾ ਸਕਦਾ ਹੈ। ਕਈ ਸਰਕਾਰੀ ਵਿਭਾਗ ਵੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੀ ਸ਼ਿਕਾਇਤਾਂ ਦਾ ਜਲਦੀ ਹੱਲ ਕਰ ਰਹੇ ਹਨ, ਜਿਸ ਨਾਲ ਪ੍ਰਸ਼ਾਸਨ ਵਿੱਚ ਪਾਰਦਰਸ਼ਿਤਾ ਅਤੇ ਜਵਾਬਦੇਹੀ ਵੱਧ ਰਹੀ ਹੈ। ਪਰ ਲੋਕਤੰਤਰ ਦੀ ਇਹ ਤਾਕਤ ਉਦੋਂ ਚੁਣੌਤੀ ਬਣ ਜਾਂਦੀ ਹੈ ਜਦੋਂ ਝੂਠੀਆਂ ਖ਼ਬਰਾਂ, ਭ੍ਰਾਮਕ ਪ੍ਰਚਾਰ, ਅਫਵਾਹਾਂ ਅਤੇ ਨਫ਼ਰਤ ਫੈਲਾਉਣ ਵਾਲੀ ਪੋਸਟਾਂ ਸਮਾਜ ਵਿੱਚ ਭਰਮ, ਤਣਾਅ ਅਤੇ ਆਪਸੀ ਵੈਰ ਪੈਦਾ ਕਰ ਦਿੰਦੀਆਂ ਹਨ। ਇਸ ਕਰਕੇ ਡਿਜੀਟਲ ਆਜ਼ਾਦੀ ਦੇ ਨਾਲ ਨਾਲ ਡਿਜੀਟਲ ਜ਼ਿੰਮੇਵਾਰੀ ਵੀ ਓਨੀ ਹੀ ਜ਼ਰੂਰੀ ਹੈ। ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਕੋਈ ਵੀ ਜਾਣਕਾਰੀ ਸ਼ੇਅਰ ਕਰਨ ਤੋਂ ਪਹਿਲਾਂ ਉਸ ਦੀ ਸੱਚਾਈ ਦੀ ਜਾਂਚ ਜ਼ਰੂਰ ਕਰੇ, ਤਾਂ ਕਿ ਸੋਸ਼ਲ ਮੀਡੀਆ ਸਮਾਜ ਨੂੰ ਜੋੜਨ ਦਾ ਮਾਧਿਅਮ ਬਣੇ, ਤੋੜਨ ਦਾ ਨਹੀਂ। ਸੋਸ਼ਲ ਮੀਡੀਆ ਦਾ ਸਭ ਤੋਂ ਵੱਡਾ ਦੁਸ਼ਪ੍ਰਭਾਵ ਹੈ ਜਾਣਕਾਰੀ ਦਾ ਬੇਕਾਬੂ ਪ੍ਰਭਾਵ। ਅੱਜ ਸੱਚਾਈ ਨਾਲੋਂ ਝੂਠ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ। ਬਿਨਾਂ ਜਾਂਚ ਪੜਤਾਲ ਤੋਂ ਸ਼ੇਅਰ ਕੀਤੇ ਗਏ ਸੰਦੇਸ਼ ਕਈ ਵਾਰ ਸਮਾਜਿਕ ਤਣਾਅ, ਧਾਰਮਿਕ ਵਿਵਾਦ ਅਤੇ ਹਿੰਸਾ ਦਾ ਕਾਰਨ ਬਣ ਜਾਂਦੇ ਹਨ। ਫੇਕ ਨਿਊਜ਼ ਸਿਰਫ ਗਲਤ ਜਾਣਕਾਰੀ ਨਹੀਂ ਹੁੰਦੀ, ਬਲਕਿ ਕਈ ਵਾਰ ਸਮਾਜ ਦੀ ਸ਼ਾਂਤੀ, ਆਪਸੀ ਭਾਈਚਾਰੇ ਅਤੇ ਲੋਕਤੰਤਰ ਵਾਸਤੇ ਗੰਭੀਰ ਖਤਰਾ ਬਣ ਜਾਂਦੀ ਹੈ। ਇਸ ਕਰਕੇ ਹਰ ਜ਼ਿੰਮੇਦਾਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਕੋਈ ਵੀ ਖ਼ਬਰ ਜਾਂ ਸੰਦੇਸ਼ ਸ਼ੇਅਰ ਕਰਨ ਤੋਂ ਪਹਿਲਾਂ ਉਸ ਦੀ ਫੈਕਟ ਚੈਕਿੰਗ ਜ਼ਰੂਰ ਕਰੇ। ਅੱਜ ਮਨੋਵਿਗਿਆਨਿਕ ਵੀ ਮੰਨਦੇ ਹਨ ਕਿ ਸੋਸ਼ਲ ਮੀਡੀਆ ਦਾ ਜ਼ਰੂਰਤ ਤੋਂ ਜ਼ਿਆਦਾ ਇਸਤੇਮਾਲ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਲਗਾਤਾਰ ਹੋਰ ਲੋਕਾਂ ਦੀ ਸਫਲਤਾ, ਸੁੰਦਰਤਾ, ਦੌਲਤ ਅਤੇ ਲਾਈਫਸਟਾਈਲ ਵੇਖ ਕੇ ਕਈ ਨੌਜਵਾਨ ਆਪਣੇ ਆਪ ਨੂੰ ਕਮਤਰ ਸਮਝਣ ਲੱਗ ਪੈਂਦੇ ਹਨ। ਹੌਲੀ ਹੌਲੀ ਲਾਈਕਸ ਅਤੇ ਫੋਲੋਅਰਸ ਦੀ ਗਿਣਤੀ ਆਤਮ ਸਨਮਾਨ ਦਾ ਪੈਮਾਨਾ ਬਣ ਜਾਂਦੀ ਹੈ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਤਣਾਅ, ਚਿੰਤਾ, ਅਵਸਾਦ ਅਤੇ ਆਤਮ ਵਿਸ਼ਵਾਸ ਦੀ ਕਮੀ ਵਰਗੀਆਂ ਸਮੱਸਿਆਵਾਂ ਵੱਧ ਰਹੀਆਂ ਹਨ। ਆਨਲਾਈਨ ਹਜ਼ਾਰਾਂ ਦੋਸਤ ਹੋਣ ਦੇ ਬਾਵਜੂਦ ਅਸਲ ਜ਼ਿੰਦਗੀ ਵਿੱਚ ਇਨਸਾਨ ਭਾਵਨਾਤਮਕ ਤੌਰ 'ਤੇ ਇਕੱਲਾ ਮਹਿਸੂਸ ਕਰਨ ਲੱਗ ਪੈਂਦਾ ਹੈ। ਅੱਜ ਪਰਿਵਾਰ ਦੇ ਸਾਰੇ ਸਦੱਸਿਆਂ ਇਕੱਠੇ ਬੈਠਦੇ ਜ਼ਰੂਰ ਹਨ, ਪਰ ਆਪਸੀ ਬਾਤਚੀਤ ਘੱਟਦੀ ਜਾ ਰਹੀ ਹੈ। ਖਾਣੇ ਦੀ ਮੇਜ਼ 'ਤੇ ਵੀ ਮੋਬਾਈਲ ਸਾਡਾ ਸਭ ਤੋਂ ਵੱਡਾ ਸਾਥੀ ਬਣ ਗਿਆ ਹੈ। ਬੱਚਿਆਂ ਦਾ ਬਚਪਨ ਮੋਬਾਈਲ ਸਕਰੀਨ ਤੱਕ ਸੀਮਿਤ ਹੁੰਦਾ ਜਾ ਰਿਹਾ ਹੈ। ਖੇਲ ਮੈਦਾਨ ਖਾਲੀ ਹੋ ਰਹੇ ਹਨ ਅਤੇ ਡਿਜੀਟਲ ਦੁਨੀਆ ਹੋਰ ਜ਼ਿਆਦਾ ਆਕਰਸ਼ਕ ਲੱਗਦੀ ਜਾ ਰਹੀ ਹੈ। ਜੇ ਇਹ ਰੁਝਾਨ ਇਸੀ ਤਰ੍ਹਾਂ ਜਾਰੀ ਰਿਹਾ ਤਾਂ ਭਵਿੱਖ ਵਿੱਚ ਰਿਸ਼ਤਿਆਂ ਦੀ ਗਰਮਜੋਸ਼ੀ, ਆਪਣਾਪਣ ਅਤੇ ਭਾਵਨਾਤਮਕ ਗਹਿਰਾਈ ਕਮਜ਼ੋਰ ਹੋ ਸਕਦੀ ਹੈ। ਜਿੰਨੀ ਤੇਜ਼ੀ ਨਾਲ ਸੋਸ਼ਲ ਮੀਡੀਆ ਵੱਧ ਰਿਹਾ ਹੈ, ਓਨੀ ਹੀ ਤੇਜ਼ੀ ਨਾਲ ਸਾਈਬਰ ਕ੍ਰਾਈਮ ਵੀ ਵੱਧ ਰਹੇ ਹਨ। ਆਨਲਾਈਨ ਧੋਖਾਧੜੀ, ਬੈਂਕਿੰਗ ਫਰਾਡ, ਫਰਜ਼ੀ ਪ੍ਰੋਫਾਈਲ, ਸਾਈਬਰ ਬੁਲਿੰਗ, ਪਹਿਚਾਣ ਦੀ ਚੋਰੀ, ਬਲੈਕਮੇਲਿੰਗ ਅਤੇ ਡਾਟਾ ਚੋਰੀ ਵਰਗੀਆਂ ਘਟਨਾਵਾਂ ਅੱਜ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕੀਆਂ ਹਨ। ਇਸ ਕਰਕੇ ਡਿਜੀਟਲ ਨਾਗਰਿਕ ਹੋਣ ਦੇ ਨਾਲ ਨਾਲ ਡਿਜੀਟਲ ਸੁਰੱਖਿਆ ਦਾ ਗਿਆਨ ਵੀ ਹਰ ਵਿਅਕਤੀ ਵਾਸਤੇ ਜ਼ਰੂਰੀ ਹੋ ਗਿਆ ਹੈ। ਭਾਰਤ ਦੁਨੀਆ ਦਾ ਸਭ ਤੋਂ ਜਵਾਨ ਦੇਸ਼ ਹੈ। ਜੇ ਸਾਡੇ ਨੌਜਵਾਨ ਸੋਸ਼ਲ ਮੀਡੀਆ ਦਾ ਇਸਤੇਮਾਲ ਗਿਆਨ, ਸਿੱਖਿਆ, ਸਮਾਜ ਸੇਵਾ ਅਤੇ ਰਾਸ਼ਟਰ ਨਿਰਮਾਣ ਵਾਸਤੇ ਕਰਨ ਤਾਂ ਭਾਰਤ ਡਿਜੀਟਲ ਲੀਡਰਸ਼ਿਪ ਦੀ ਨਵੀਆਂ ਬੁਲੰਦੀਆਂ ਹਾਸਿਲ ਕਰ ਸਕਦਾ ਹੈ। ਯੁਵਾਵਾਂ ਨੂੰ ਸਿਰਫ ਸੋਸ਼ਲ ਮੀਡੀਆ ਤੇ ਉਪਭੋਗਤਾ ਨਹੀਂ ਬਲਕਿ ਸਮਾਜ ਵਿੱਚ ਸਕਾਰਾਤਮਕ ਬਦਲਾਵ ਲਿਆਉਣ ਵਾਲੇ ਪਰਿਵਰਤਨ ਦੇ ਵਾਹਕ ਬਣਨਾ ਹੋਵੇਗਾ। ਅਸਲ ਸਮੱਸਿਆ ਸੋਸ਼ਲ ਮੀਡੀਆ ਨਹੀਂ ਬਲਕਿ ਇਸ ਦਾ ਅਸੰਤੁਲਿਤ ਅਤੇ ਗੈਰ ਜ਼ਿੰਮੇਦਾਰਾਨਾ ਇਸਤੇਮਾਲ ਹੈ। ਇਸ ਲਈ ਇੱਕ ਡਿਜੀਟਲ ਸਾਖਰਤਾ ਨੂੰ ਸਿੱਖਿਆ ਦਾ ਜ਼ਰੂਰੀ ਹਿੱਸਾ ਬਣਾਵਾ ਜਾਵੇ। ਦੋ, ਹਰ ਨਾਗਰਿਕ ਫੈਕਟ ਚੈਕਿੰਗ ਦੀ ਆਦਤ ਅਪਣਾਵੇ। ਤੀਜਾ, ਬੱਚਿਆਂ ਵਾਸਤੇ ਸੰਤੁਲਿਤ ਸਕਰੀਨ ਟਾਈਮ ਸੁਨਿਸ਼ਚਿਤ ਕੀਤਾ ਜਾਵੇ। ਚੌਥਾ, ਪਰਿਵਾਰ ਰੋਜ਼ ਥੋੜ੍ਹਾ ਸਮੇਂ ਮੋਬਾਈਲ ਤੋਂ ਬਿਨਾਂ ਇੱਕ ਦੂਜੇ ਦੇ ਨਾਲ ਬਿਤਾਵੇ। ਪੰਜਵਾਂ, ਸਕਾਰਾਤਮਕ ਪ੍ਰੇਰਣਾਦਾਇਕ ਅਤੇ ਸਮਾਜ ਹਿੱਤ ਵਾਲੇ ਵਿਸ਼ਿਆਂ ਨੂੰ ਜ਼ਿਆਦਾ ਪ੍ਰੋਤਸਾਹਨ ਦਿੱਤਾ ਜਾਵੇ। ਛੇ, ਸਮਾਜ, ਸਰਕਾਰ, ਸਕੂਲ, ਕਾਲਜ ਅਤੇ ਪਰਿਵਾਰ ਮਿਲ ਕੇ ਜ਼ਿੰਮੇਦਾਰ ਡਿਜੀਟਲ ਕਲਚਰ ਵਿਕਸਿਤ ਕਰਨ। ਹਰ ਯੁੱਗ ਆਪਣੀ ਚੁਣੌਤੀਆਂ ਲੈ ਕੇ ਆਉਂਦਾ ਹੈ। ਸਾਡਾ ਯੁੱਗ ਡਿਜੀਟਲ ਯੁੱਗ ਹੈ ਅਤੇ ਸੋਸ਼ਲ ਮੀਡੀਆ ਇਸ ਦੀ ਸਭ ਤੋਂ ਪ੍ਰਭਾਵਸ਼ਾਲੀ ਪਹਿਚਾਣ ਬਣ ਚੁੱਕਿਆ ਹੈ। ਇਹ ਇਨਸਾਨੀਅਤ ਨੂੰ ਜੋੜ ਵੀ ਸਕਦਾ ਹੈ ਅਤੇ ਤੋੜ ਵੀ ਸਕਦਾ ਹੈ, ਪ੍ਰੇਰਿਤ ਵੀ ਕਰ ਸਕਦਾ ਹੈ ਅਤੇ ਭ੍ਰਮਿਤ ਵੀ, ਗਿਆਨ ਦਾ ਦੀਪਕ ਵੀ ਬਣ ਸਕਦਾ ਹੈ ਅਤੇ ਅਗਿਆਨ ਦਾ ਅੰਧੇਰਾ ਵੀ। ਫੈਸਲਾ ਸਾਡੇ ਆਪਣੇ ਹੱਥਾਂ ਵਿੱਚ ਹੈ। ਜੇ ਅਸੀਂ ਸੋਸ਼ਲ ਮੀਡੀਆ ਦਾ ਇਸਤੇਮਾਲ ਸੱਚਾਈ, ਸੰਵੇਦਨਸ਼ੀਲਤਾ, ਨੈਤਿਕਤਾ, ਸਮਾਜਿਕ ਜ਼ਿੰਮੇਦਾਰੀ ਅਤੇ ਮਾਨਵ ਸੇਵਾ ਵਾਸਤੇ ਕਰੀਏ ਤਾਂ ਇਹ ਸਿਰਫ ਸੰਚਾਰ ਦਾ ਸਾਧਨ ਨਹੀਂ ਰਹੇਗਾ ਬਲਕਿ ਸਮਾਜਿਕ ਬਦਲਾਵ ਦੀ ਐਸੀ ਕ੍ਰਾਂਤੀ ਬਣੇਗਾ ਜੋ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇੱਕ ਹੋਰ ਜਾਗਰੂਕ, ਮਾਨਵੀ ਅਤੇ ਬਿਹਤਰ ਸਮਾਜ ਦੀ ਨੀਂਵ ਰੱਖੇਗਾ। ਡਿਜੀਟਲ ਯੁੱਗ ਵਿੱਚ ਇਹ ਵਿਚਾਰ ਹੋਰ ਵੀ ਜ਼ਿਆਦਾ ਪ੍ਰਸੰਗਿਕ ਹੋ ਜਾਂਦਾ ਹੈ। ਜੇ ਅਸੀਂ ਖੁਦ ਜ਼ਿੰਮੇਦਾਰ ਡਿਜੀਟਲ ਸਿਟੀਜ਼ਨ ਬਣੀਏ ਤਾਂ ਸੋਸ਼ਲ ਮੀਡੀਆ ਵਾਸਤਵ ਵਿੱਚ ਸਮਾਜ ਦੇ ਉਥਾਨ ਅਤੇ ਰਾਸ਼ਟਰ ਨਿਰਮਾਣ ਦਾ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਸਾਬਿਤ ਹੋ ਸਕਦਾ ਹੈ। ਸੋਸ਼ਲ ਮੀਡੀਆ ਸਾਡੇ ਹੱਥਾਂ ਦਾ ਇੱਕ ਸਾਧਨ ਹੈ। ਇਸ ਨੂੰ ਆਪਣੇ ਮਨ, ਸੋਚ ਅਤੇ ਸਮਾਜ ਦਾ ਮਾਲਿਕ ਕਦੇ ਵੀ ਨਾ ਬਣਨ ਦਿਓ।
1: ਹੁਣ ਤੁਸੀਂ ਸੁਣ ਰਹੇ ਸੀ ਅਜੇ ਭਾਟੀਆ ਦੀ ਵਾਰਤਾ, ਸੋਸ਼ਲ ਮੀਡੀਆ ਅਤੇ ਸਮਾਜ। ਹੁਣ ਸੁਣਦੇ ਹਾਂ ਲੋਕ ਗੀਤ ਜੁਗਨੀ ਤੇ ਆਵਾਜ਼ ਏ ਸਾਡੇ ਅਸ਼ਤ ਕਲਾਕਾਰ ਜਗਤ ਸਿੰਘ ਜੱਗਾ ਦੀ।

ਕਲੀਆਂ ਨੇ ਤੇ ਰੇਸ਼ਮ ਤੋਂ ਵੱਧ, ਰੇਸ਼ਮ ਤੋਂ ਵੱਧ ਕਲੀਆਂ ਨੇ ਤੇ ਬੁਲਮਸ਼ਰੀ ਦੀਆਂ, ਬੁਲਮਸ਼ਰੀ ਦੀਆਂ ਡਲੀਆਂ ਨੇ ਉਹਦੀ ਛੋਟੀ।

ਕੋਈ ਹੀ ਸਿਆਲ ਦੀਏ ਜੁਗਨੀ ਕੋਈ ਹੀ ਸਿਆਲ ਦੀਏ ਜਾਂ ਨਹੀਂ ਵਾਲ ਦੇ ਜਾਂ ਨਹੀਂ ਵਾਲ ਦੇ ਨਾਲ ਦੀਏ ਜਾਂ ਸੁੱਤੇ ਮਿਰਜ਼ੇ ਖਾਨ ਤਾਈ ਜਾਂ ਸੁੱਤੇ ਮਿਰਜ਼ੇ ਖਾਨ ਤਾਈ ਰਨ ਸਹਿਮਤ ਉਨ ਜਗਾਲ ਦੀਏ ਜਾਂ ਸੁੱਤੇ ਮਿਰਜ਼ੇ

ਲੱਭ ਗਈ ਉਹਨਾਂ ਦੀ ਰੇਸ਼ਮ ਕੁੜਤੇ ਘੱਗਰਾ ਦੇ ਚਲਕਾਰਾ ਵਾਰੋ ਵਾਰੀ ਭਲਾ ਪਈ ਵਾਰੋ ਵਾਰੀ ਤੇਰੀ ਸੋ ਵਾਰੋ ਵਾਰੀ ਪਾਉਣ ਬੋਲੀਆਂ ਹੁਸਨ ਦੀਆਂ ਸਰਕਾਰ ਨੱਚ

ਕਹਿੰਦੀ ਸੁਣ ਲੈ ਗੱਭਰੂ ਸ਼ਮਲੇ ਵਾਲਿਆ, ਸੁਣ ਲੈ ਗੱਭਰੂ ਸ਼ਮਲੇ ਵਾਲਿਆ, ਚਾਲ ਚ ਵੀ ਲਿਆ ਸ਼ੇਰਾ, ਸੁਣ ਲੈ ਗੱਭਰੂ ਸ਼ਮਲੇ ਵਾਲਿਆ।

0: अभी हमारे श्रोता सुन रहे थे कार्यक्रम एक ही फिल्म से। आकाशवाणी दिल्ली का ये इंद्रप्रस्थ चैनल है। अब से थोड़ी ही देर में आप सुनेंगे पंजाबी में समाचार।
1: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਕੱਲ੍ਹ ਸ਼ੁਰੂ ਹੋ ਰਹੇ ਪਾਰਲੀਮੈਂਟ ਦੇ ਮੌਨਸੂਨ ਇਜਲਾਸ ਤੋਂ ਪਹਿਲਾਂ ਅੱਜ ਸਰਵ ਪਾਰਟੀ ਮੀਟਿੰਗ ਹੋ ਰਹੀ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤਿੰਨ ਦੇਸ਼ਾਂ ਮੋਲਦੋਵਾ, ਉੱਤਰੀ ਮੈਸੇਡੋਨੀਆ ਅਤੇ ਰੋਮਾਨੀਆ ਦੇ ਦੌਰੇ ਲਈ ਰਵਾਨਾ ਹੋ ਗਏ ਨੇ। ਜੰਮੂ ਕਸ਼ਮੀਰ 'ਚ ਅੱਜ ਸਵੇਰੇ ਪੁੰਛ ਜ਼ਿਲ੍ਹੇ 'ਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਲਾਪਤਾ ਨੇ। 2 ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੇ ਪਹਿਲੀ ਵਾਰ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ ਅਤੇ ਫੀਫਾ ਵਿਸ਼ਵ ਕੱਪ 2026 ਦਾ ਫਾਈਨਲ ਅੱਜ ਰਾਤ ਅਰਜਨਟੀਨਾ ਅਤੇ ਸਪੇਨ ਵਿਚਕਾਰ ਹੋਏਗਾ। ਖਬਰਾਂ ਵਿਸਥਾਰ ਨਾਲ। ਸੰਸਦ ਦੇ ਮਾਨਸੂਨ ਇਜਲਾਸ ਤੋਂ ਪਹਿਲਾਂ ਸਰਕਾਰ ਵੱਲੋਂ ਬੁਲਾਈ ਗਈ ਸਰਵ ਪਾਰਟੀ ਮੀਟਿੰਗ ਅੱਜ ਸੰਸਦ ਕੰਪਲੈਕਸ ਵਿੱਚ ਸ਼ੁਰੂ ਹੋਈ। ਰੱਖਿਆ ਮੰਤਰੀ ਰਾਜਨਾਥ ਸਿੰਘ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਨੇ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਅਤੇ ਰਾਜ ਸਭਾ ਵਿਚ ਸਦਨ ਦੇ ਨੇਤਾ ਜਗਤ ਪ੍ਰਕਾਸ਼ ਨੱਡਾ ਵੀ ਮੀਟਿੰਗ ਵਿਚ ਮੌਜੂਦ ਨੇ। ਸ੍ਰੀ ਰਿਜੀਜੂ ਨੇ ਵਿਰੋਧੀ ਪਾਰਟੀਆਂ ਨੂੰ ਕਾਰਵਾਈ ਚ ਸਹਿਯੋਗ ਦੇਣ ਲਈ ਕਿਹਾ।
2: ਕੋਈ ਪਾਰਟੀ ਜਾਂ ਕੋਈ ਮੈਂਬਰ ਆਪਣਾ ਜੋ ਵੀ ਬਾਤ ਰੱਖਣਾ ਚਾਹਤਾ ਹੈ ਪਾਰਲੀਮੈਂਟ ਮੇਂ ਪੂਰਾ ਰੱਖ ਸਕਤੇ ਹੈ। ਮੈਂ ਵਿਪਕਸ਼ ਕੇ ਸਾਥੀਓਂ ਕੋ ਕਹਿਣਾ ਚਾਹਤਾ ਹੂੰ ਕਿ ਪਹਿਲੇ ਮੈਂ ਵੀ ਪਾਰਲੀਮੈਂਟ ਕੋ ਕਾਫੀ ਚਲਾਨੇ ਮੇਂ ਦਿੱਕਤ ਆਈ ਥੀ ਕਿਉਂਕਿ ਹੰਗਾਮਾ ਬਹੁਤ ਜ਼ਿਆਦਾ ਹੁਆ ਥਾ। ਹੰਗਾਮਾ ਹੋਣੇ ਸੇ ਕੋਈ ਲਾਭ ਨਹੀਂ ਹੋਤਾ ਹੈ ਔਰ ਲੋਕ ਪਸੰਦ ਨਹੀਂ ਕਰਤਾ ਹੈ। ਲੋਕ ਚਾਹਤੇ ਕਿ ਪਾਰਲੀਮੈਂਟ ਸੁਚਾਰੂ ਰੂਪ ਸੇ ਚਲੇ। ਇਸ ਲਈ ਮੈਂ ਫਿਰ ਸੇ ਸਭ ਪਾਰਟੀ ਕੇ ਨੇਤਾਓਂ ਕੋ ਮੈਂ ਅਨੁਰੋਧ ਕਰਤਾ ਹੂੰ ਕਿ ਪਾਰਲੀਮੈਂਟ ਅੱਛੀ ਤਰ੍ਹਾਂ ਸੇ ਚਲੇ, ਇਸ ਮੈਂ ਸਭ ਲੋਕ ਯੋਗਦਾਨ ਕਰੇ ਔਰ ਹਮ ਵੀ ਵਿਪਕਸ਼ ਕੇ ਬਾਤ ਸੁਣੇਂਗੇ ਔਰ ਵਿਪਕਸ਼ ਵੀ ਹਮਾਰੇ ਬਾਤ ਸੁਣੇ।
1: ਪਹਿਲਾ ਮੀਟਿੰਗ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਵਿਰੋਧੀ ਪਾਰਟੀਆਂ ਵਿਰੋਧ ਵਿੱਚ ਵਾਕਆਊਟ ਕਰ ਗਈਆਂ। ਮੀਡੀਆ ਨਾਲ ਗੱਲਬਾਤ ਕਰਦਿਆਂ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੁਆ ਮੋਹਿਤਰਾ ਨੇ ਕਿਹਾ ਕਿ ਕਾਂਗਰਸ, ਸਮਾਜਵਾਦੀ ਪਾਰਟੀ, DMK, ਝਾਰਖੰਡ ਮੁਕਤੀ ਮੋਰਚਾ, ਤ੍ਰਿਣਮੂਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਮੀਟਿੰਗ ਦਾ ਬਾਈਕਾਟ ਕੀਤਾ। ਉਨ੍ਹਾਂ ਇਲਜ਼ਾਮ ਲਾਇਆ ਕਿ ਸਰਵ ਪਾਰਟੀ ਮੀਟਿੰਗ ਵਿੱਚ ਬੁਲਾਈ ਗਈ ਨੈਸ਼ਨਲਿਸਟ ਸਿਟੀਜ਼ਨਜ਼ ਪਾਰਟੀ ਆਫ ਇੰਡੀਆ NCPI ਸੰਸਦ ਵਿੱਚ ਮਾਨਤਾ ਪ੍ਰਾਪਤ ਪਾਰਟੀ ਨਹੀਂ ਹੈ।
3: Opposition, all parties including the Indian National Congress, the Samajwadi Party, the DMK, the JMM, the Aam Aadmi Party, the National Conference, the left parties, the Shiv Sena UPT have all walked out of all party meeting in protest. So on what grounds did the Parliamentary Affairs Minister extend an invitation to these 20 rebel MPs and how are they attending this meeting? We have registered our strong protest and walked out as a symbol of our protest.
1: ਹਾਲਾਂਕਿ ਵਿਰੋਧ ਦਰਜ ਕਰਾਉਣ ਤੋਂ ਬਾਅਦ ਕਾਂਗਰਸ ਸੰਸਦ ਮੈਂਬਰ ਜੈ ਰਾਮ ਰਮੇਸ਼, CPIM ਦੇ ਜੌਨ ਬ੍ਰਿਟਾਸ, ਝਾਰਖੰਡ ਮੁਕਤੀ ਮੋਰਚਾ ਦੇ ਸੰਸਦ ਮੈਂਬਰ ਮਹੁਆ ਮਾਝੀ ਅਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੁਆ ਮੋਹਿਤਰਾ ਸਮੇਤ ਵਿਰੋਧੀ ਧਿਰ ਦੇ ਨੁਮਾਇੰਦੇ ਮੀਟਿੰਗ ਵਿਚ ਸ਼ਾਮਲ ਹੋਏ। ਆਉਣ ਵਾਲੇ ਮਾਨਸੂਨ ਸਮਾਗਮ ਦੌਰਾਨ ਕਈ ਮਹੱਤਵਪੂਰਨ ਬਿੱਲਾਂ ਤੇ ਚਰਚਾ ਅਤੇ ਪਾਸ ਹੋਣ ਦੀ ਸੰਭਾਵਨਾ ਹੈ। ਇਸ ਮੀਟਿੰਗ ਰਾਹੀਂ ਸਰਕਾਰ ਸੰਸਦ ਦੇ ਦੋਵਾਂ ਸਦਨਾਂ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਸਿਆਸੀ ਪਾਰਟੀਆਂ ਤੋਂ ਸਹਿਯੋਗ ਮੰਗ ਰਹੀ ਹੈ। ਸੰਸਦ ਦਾ ਮਾਨਸੂਨ ਸਮੇਗਮ ਕੱਲ੍ਹ ਤੋਂ ਸ਼ੁਰੂ ਹੋਏਗਾ ਅਤੇ ਅਗਲੇ ਮਹੀਨੇ ਦੀ 13 ਤਰੀਕ ਤੱਕ ਜਾਰੀ ਰਹੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਮੋਲਦੋਵਾ, ਉੱਤਰੀ ਮੈਸੇਡੋਨੀਆ ਅਤੇ ਰੋਮਾਨੀਆ ਦੇ ਦੌਰੇ 'ਤੇ ਰਵਾਨਾ ਹੋ ਗਏ ਨੇ। ਦੌਰੇ ਦੇ ਪਹਿਲੇ ਪੜਾਅ 'ਤੇ ਸ਼੍ਰੀਮਤੀ ਮੁਰਮੂ ਮੋਲਦੋਵਾ ਪਹੁੰਚਣਗੇ। ਇਹ ਕਿਸੇ ਭਾਰਤੀ ਰਾਸ਼ਟਰਪਤੀ ਦਾ ਮੋਲਦੋਵਾ ਦਾ ਪਹਿਲਾ ਦੌਰਾ ਹੋਏਗਾ। ਦੌਰੇ ਦੌਰਾਨ ਉਹ ਮੋਲਦੋਵਾ ਦੇ ਰਾਸ਼ਟਰਪਤੀ ਮਾਇਆ ਸੈਂਡੂ ਨਾਲ ਵਫਦ ਪੱਧਰੀ ਗੱਲਬਾਤ ਕਰਨਗੇ। ਉਹ ਮੋਲਦੋਵਾ ਦੀ ਸੰਸਦ ਦੇ ਸਪੀਕਰ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਰਾਸ਼ਟਰਪਤੀ ਮੋਲਦੋਵਾ ਭਾਰਤ ਸੰਸਦੀ ਦੋਸਤੀ ਸਮੂਹ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਨਗੇ। ਉਹ ਭਾਰਤ ਮੋਲਦੋਵਾ ਵਪਾਰ ਫੋਰਮ ਨੂੰ ਸੰਬੋਧਨ ਕਰਨਗੇ ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਦੌਰੇ ਦੇ ਦੂਜੇ ਪੜਾਅ 'ਤੇ ਰਾਸ਼ਟਰਪਤੀ ਮੁਰਮੂ 21 ਤੋਂ 22 ਜੁਲਾਈ ਤੱਕ ਉੱਤਰੀ ਮੈਸੇਡੋਨੀਆ 'ਚ ਹੋਣਗੇ। ਇਹ ਕਿਸੇ ਭਾਰਤੀ ਰਾਸ਼ਟਰਪਤੀ ਦਾ ਉੱਤਰੀ ਮੈਸੇਡੋਨੀਆ ਦਾ ਵੀ ਪਹਿਲਾ ਦੌਰਾ ਹੋਏਗਾ। ਦੌਰੇ ਦੌਰਾਨ ਉਹ ਮੈਸੇਡੋਨੀਆ ਦੇ ਰਾਸ਼ਟਰਪਤੀ ਸਿਲਿਆਨੋਵਸਕਾ ਦਾਵਕੋਵਾ ਨਾਲ ਦੁਵੱਲੀ ਗੱਲਬਾਤ ਕਰਨਗੇ। ਉਹ ਪ੍ਰਧਾਨ ਮੰਤਰੀ ਅਤੇ ਸੰਸਦ ਦੇ ਮੁਖੀ ਨਾਲ ਵੀ ਮੁਲਾਕਾਤ ਕਰਨਗੇ। ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਵਿਚ ਰਾਸ਼ਟਰਪਤੀ ਮੁਰਮੂ 23 ਤੋਂ 25 ਜੁਲਾਈ ਤੱਕ ਰੋਮਾਨੀਆ ਦਾ ਦੌਰਾ ਕਰਨਗੇ। ਇਸ ਦੌਰੇ ਦੌਰਾਨ ਉਹ ਰੋਮਾਨੀਆ ਦੇ ਰਾਸ਼ਟਰਪਤੀ, ਅੰਤਰਿਮ ਪ੍ਰਧਾਨ ਮੰਤਰੀ, ਸੈਨੇਟ ਦੇ ਪ੍ਰਧਾਨ ਅਤੇ ਰੋਮਾਨੀਆ ਭਾਰਤ ਸੰਸਦੀ ਦੋਸਤੀ ਸਮੂਹ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਉਹ ਭਾਰਤ ਰੋਮਾਨੀਆ ਵਪਾਰ ਫੋਰਮ ਨੂੰ ਵੀ ਸੰਬੋਧਨ ਕਰਨਗੇ ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕਰਨਗੇ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਅੱਜ ਸਵੇਰੇ ਨਵੀਂ ਦਿੱਲੀ ਵਿਚ ਜ਼ਾਂਜ਼ੀਬਾਰ ਦੇ ਰਾਸ਼ਟਰਪਤੀ ਦੇ ਰੈਵੋਲਿਊਸ਼ਨਰੀ ਕੌਂਸਲ ਦੇ ਚੇਅਰਮੈਨ ਡਾ ਹੁਸੈਨ ਅਲੀ ਮਵਨੀ ਨਾਲ ਮੁਲਾਕਾਤ ਕੀਤੀ। ਡਾ ਜੈਸ਼ੰਕਰ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਮੁਲਾਕਾਤ ਦੌਰਾਨ ਦੋਹਾਂ ਨੇਤਾਵਾਂ ਨੇ ਉੱਚ ਸਿੱਖਿਆ, ਸਮਰੱਥਾ ਨਿਰਮਾਣ, ਪਾਣੀ ਸਪਲਾਈ, ਸਿਹਤ, AI, ਡਿਜੀਟਲ ਤਕਨਾਲੋਜੀ ਅਤੇ ਹੋਰ ਤਰਜੀਹੀ ਖੇਤਰਾਂ ਵਿਚ ਭਾਰਤ ਤਨਜ਼ਾਨੀਆ ਸਹਿਯੋਗ ਨੂੰ ਵਧਾਉਣ ਤੇ ਚਰਚਾ ਕੀਤੀ। ਜ਼ਾਂਜ਼ੀਬਾਰ ਤਨਜ਼ਾਨੀਆ ਦਾ ਇਕ ਨੀਮ ਖੁਦ ਮੁਖਤਿਆਰ ਇਲਾਕਾ ਹੈ। ਇਸ ਦਾ ਆਪਣਾ ਸੰਵਿਧਾਨ, ਰਾਸ਼ਟਰਪਤੀ, ਪ੍ਰਤੀਨਿਧੀ ਸਭਾ ਤੇ ਝੰਡਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਜੰਮੂ ਕਸ਼ਮੀਰ ਵਿਚ ਅੱਜ ਸਵੇਰੇ ਪੁੰਛ ਜ਼ਿਲ੍ਹੇ ਵਿਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਤੇ ਅਚਾਨਕ ਹੜ੍ਹ ਆਉਣ ਕਾਰਨ 3 ਔਰਤਾਂ ਸਮੇਤ ਘੱਟੋ ਘੱਟ 4 ਲੋਕਾਂ ਦੀ ਮੌਤ ਹੋ ਗਈ ਤੇ ਕਈ ਲਾਪਤਾ ਹੋ ਗਏ ਨੇ। ਸਾਡੇ ਜੰਮੂ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਹੈ ਕਿ ਸਾਰੀਆਂ ਮੌਤਾਂ ਸਭ ਤੋਂ ਵੱਧ ਪ੍ਰਭਾਵਿਤ ਸੁਰਨਕੋਟ ਤਹਿਸੀਲ 'ਚ ਹੋਈਆਂ, ਜਿੱਥੇ ਅਧਿਕਾਰੀਆਂ ਨੇ ਬਚਾਅ ਟੀਮਾਂ ਤੈਨਾਤ ਕੀਤੀਆਂ ਨੇ ਅਤੇ ਫਸੇ ਹੋਏ ਲੋਕਾਂ ਤੱਕ ਪਹੁੰਚਣ, ਪ੍ਰਭਾਵਿਤ ਇਲਾਕਿਆਂ ਨੂੰ ਸਾਫ਼ ਕਰਨ ਅਤੇ ਭਾਰੀ ਮੀਂਹ ਤੋਂ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਰਾਹਤ ਕਾਰਜ ਤੇਜ਼ ਕਰ ਦਿੱਤੇ ਗਏ ਨੇ। ਉਪ ਰਾਜਪਾਲ ਮਨੋਜ ਸਿਨਹਾ ਨੇ ਲਗਾਤਾਰ ਮੀਂਹ ਤੇ ਹੜ੍ਹਾਂ ਤੋਂ ਬਾਅਦ ਰਾਜੌਰੀ ਅਤੇ ਪੁੰਛ ਵਿਚ ਬਚਾਅ ਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਹੈ। ਉਪ ਰਾਜਪਾਲ ਸਥਿਤੀ ਤੇ ਨੇੜੇ ਨਜ਼ਰ ਰੱਖ ਰਹੇ ਨੇ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਸਾਰੇ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਨੇ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪੁੰਛ ਵਿਚ ਅਚਾਨਕ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਹੋਏ ਜਾਨੀ ਨੁਕਸਾਨ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਦੁਖੀ ਪਰਿਵਾਰਾਂ ਨਾਲ ਦਿਲੋਂ ਸੰਵੇਦਨਾ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਸ਼ਾਸਨ, SDRF, ਪੁਲਿਸ ਅਤੇ ਹੋਰ ਸਾਰੀਆਂ ਸਬੰਧਤ ਏਜੰਸੀਆਂ ਬਚਾਅ ਅਤੇ ਰਾਹਤ ਕਾਰਜਾਂ ਵਿਚ ਪੂਰੀ ਤਰ੍ਹਾਂ ਰੁੱਝੀਆਂ ਹੋਈਆਂ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਗੱਲ ਕੀਤੀ ਅਤੇ ਰਾਜੌਰੀ ਜ਼ਿਲ੍ਹੇ ਵਿਚ ਰਾਤ ਭਰ ਹੋਈ ਭਾਰੀ ਬਾਰਿਸ਼ ਤੋਂ ਬਾਅਦ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਸ੍ਰੀ ਸ਼ਾਹ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ। ਇਸ ਤਰ੍ਹਾਂ ਜੰਮੂ ਕਸ਼ਮੀਰ ਵਿਚ ਖਰਾਬ ਮੌਸਮ ਦੀ ਚੇਤਾਵਨੀ ਦੇ ਮੱਦੇਨਜ਼ਰ ਅਹਤਿਆਤ ਵਜੋਂ ਅੱਜ ਤੋਂ ਪਹਿਲਗਾਮ ਅਤੇ ਬਾਲਟਲ ਦੋਵਾਂ ਰੂਟਾਂ ਤੋਂ ਸ੍ਰੀ ਅਮਰਨਾਥ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਸ੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਵੀ ਖਰਾਬ ਮੌਸਮ ਦੀ ਚੇਤਾਵਨੀ ਤੋਂ ਬਾਅਦ ਵੈਸ਼ਨੋ ਦੇਵੀ ਯਾਤਰਾ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਹੈ। ਸ਼ਰਾਈਨ ਬੋਰਡ ਦੇ ਇੱਕ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ ਇਹ ਫੈਸਲਾ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਲਿਆ ਗਿਆ। ਸ਼ਰਧਾਲੂਆਂ ਨੂੰ ਸ਼ਰਾਈਨ ਬੋਰਡ ਦੇ ਅਧਿਕਾਰਤ ਸੰਚਾਰ ਚੈਨਲਾਂ ਰਾਹੀਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਹਾਨ ਕ੍ਰਾਂਤੀਕਾਰੀ ਅਤੇ ਆਜ਼ਾਦੀ ਘੁਲਾਟੀਏ ਮੰਗਲ ਪਾਂਡੇ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੰਗਲ ਪਾਂਡੇ ਨੇ ਮਾਤ ਭੂਮੀ ਦੀ ਰਾਖੀ ਅਤੇ ਸਨਮਾਨ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਸ੍ਰੀ ਮੋਦੀ ਨੇ ਕਿਹਾ ਕਿ ਮੰਗਲ ਪਾਂਡੇ ਦੀ ਦੇਸ਼ ਭਗਤੀ

ਤੇ ਬਹਾਦਰੀ ਦੀ ਗਾਥਾ ਦੇਸ਼ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ ਵੀ ਸਿੰਧੂ ਨੇ ਪਹਿਲੀ ਵਾਰ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ। ਉਹ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਹੈ। ਫਾਈਨਲ ਵਿੱਚ ਸਿੰਧੂ ਨੂੰ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਸਿੱਧੇ ਸੈੱਟਾਂ ਵਿੱਚ 21-17, 21-17 ਨਾਲ ਹਰਾਇਆ। ਫੀਫਾ ਵਿਸ਼ਵ ਕੱਪ ਫੁੱਟਬਾਲ 2026 ਦਾ ਫਾਈਨਲ ਅੱਜ ਰਾਤ ਅਰਜਨਟੀਨਾ ਅਤੇ ਸਪੇਨ ਵਿਚਕਾਰ ਨਿਊਯਾਰਕ ਨਿਊਜਰਸੀ ਸਟੇਡੀਅਮ 'ਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀਂ 12:30 ਸ਼ੁਰੂ ਹੋਏਗਾ। ਪਹਿਲਾਂ ਇੰਗਲੈਂਡ ਨੇ ਫਰਾਂਸ ਨੂੰ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ। ਮਿਆਮੀ ਸਟੇਡੀਅਮ ਵਿੱਚ ਖੇਡੇ ਗਏ ਤੀਜੇ ਸਥਾਨ ਦੇ ਮੈਚ ਵਿੱਚ ਇੰਗਲੈਂਡ ਨੇ ਫਰਾਂਸ ਨੂੰ 6-4 ਨਾਲ ਹਰਾਇਆ। ਭਾਰਤ ਅਤੇ ਇੰਗਲੈਂਡ ਵਿਚਕਾਰ ਤਿੰਨ ਇੱਕ ਰੋਜ਼ਾ ਮੈਚਾਂ ਦੀ ਕ੍ਰਿਕਟ ਲੜੀ ਦਾ ਤੀਜਾ ਅਤੇ ਫੈਸਲਾਕੁੰਨ ਮੈਚ ਅੱਜ ਲੰਡਨ ਦੇ ਲਾਰਡਸ ਵਿਖੇ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 3:30 ਸ਼ੁਰੂ ਹੋਏਗਾ। ਦੋਵੇਂ ਟੀਮਾਂ ਇੱਕ ਇੱਕ ਮੈਚ ਜਿੱਤ ਕੇ ਬਰਾਬਰੀ 'ਤੇ ਨੇ। ਅੰਤ ਵਿੱਚ ਚੋਣਵੀਆਂ ਖ਼ਬਰਾਂ 'ਤੇ ਇੱਕ ਨਜ਼ਰ। ਕੱਲ੍ਹ ਤੋਂ ਸ਼ੁਰੂ ਹੋ ਰਹੇ ਪਾਰਲੀਮੈਂਟ ਦੇ ਮੌਨਸੂਨ ਸਮਾਗਮ ਤੋਂ ਪਹਿਲਾਂ ਅੱਜ ਸਰਵ ਪਾਰਟੀ ਮੀਟਿੰਗ ਹੋ ਰਹੀ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤਿੰਨ ਦੇਸ਼ਾਂ ਮੋਲਦੋਵਾ, ਉੱਤਰੀ ਮੈਸੇਡੋਨੀਆ ਅਤੇ ਰੋਮਾਨੀਆ ਦੇ ਦੌਰੇ 'ਤੇ ਰਵਾਨਾ ਹੋ ਗਏ ਨੇ। ਜੰਮੂ ਕਸ਼ਮੀਰ 'ਚ ਅੱਜ ਸਵੇਰੇ ਪੁੰਛ ਜ਼ਿਲ੍ਹੇ 'ਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਲਾਪਤਾ ਨੇ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ ਵੀ ਸਿੰਧੂ ਨੂੰ ਪਹਿਲੀ ਵਾਰ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ। ਅਤੇ ਫੀਫਾ ਵਿਸ਼ਵ ਕੱਪ 2026 ਦਾ ਫਾਈਨਲ ਅੱਜ ਰਾਤ ਅਰਜਨਟੀਨਾ ਅਤੇ ਸਪੇਨ ਵਿਚਕਾਰ ਖੇਡਿਆ ਜਾਏਗਾ। ਇਸ ਦੇ ਨਾਲ ਹੀ ਇਹ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ 6:20 'ਤੇ ਹੋਏਗਾ। ਨਮਸਕਾਰ।

ਤੇ ਕਰ ਮੇਰੇ ਜਾਣੇ ਕੋ ਔਰ ਕਿਆ ਲਿਖਾ ਹੈ ਜਰਾ ਨਜ਼ਰ ਕਰ ਸਾਹੀ ਪੜਵਾ ਇਸਮੇ ਕਿਆ ਲਿਖਾ ਤੁਮ ਬੱਟਾ ਮਤ ਲਗਨੇ ਦੋ ਹਰ ਮੇਰੇ ਸਿਰਜ ਪੂਤੀ ਬਾਨੇ ਕੋ ਔਰ ਇਸੀ ਵਕਤ ਹੈ ਆਜ ਮੁਝੇ ਚੁਕਾਨੇ ਦੋ।